0: ਅੱਠਵੀਂ ਵਾਹਕ ਹੈ ਮੀ ਸ਼ੋਰ ਮੇਰੇ ਕੁਰੇ ਮੀ ਕਹਿੰਦੇ ਨੇ ਅੱਠਵੀਂ ਸਲ ਬੀਚ ਸਰਹੱਦ ਮੇ ਸਰਹੱਦ ਦੁਗਾ ਵਾਹਕ ਦਾ ਕਾਲਮ ਦਾਇਰ ਮੇ ਹਾਂ ਮੈਂ ਤੇ ਸ਼ੋਨ ਮਾਲ ਵਗ ਤੇ ਜੀ ਪਨ ਮਾਲ ਮੇ ਕੁਰੇ ਕਮ ਆਦੀ ਹਾਂ ਇਹ ਬੈਵਰੇ ਖ ਵਾਹਕ ਦਾ ਕਾਲਨ ਮੇ ਰੇ ਅਗ ਮੀ ਦੱਕਮ ਦਾ ਵਾਹਕ ਹੈ ਕੀ ਮਲਾ ਮਾ ਤਾ ਪੁਰ ਸਾ ਰ ਕੁਰਮ ਗੇ ਨ ਬੈ ਕਮ ਗੇ ਵਾਹਕ ਮੇ ਤਮ ਕੇ ਅਮਰ ਗੁਮ ਗੇ ਮੁਤਮ ਗੇ ਤੇ ਰੇ ਗਾ ਮਨ ਆਮ ਵੇ ਪੋ ਮਸਲੇ ਮਸਲੇ ਹਲੇ ਹੋ ਤੁਮਾਰ ਕੋ ਬਜੇ ਮਸੇ ਕੇ ਤੇ ਕੇ ਕੁਰਾਨ ਕਾ ਸਮਾ ਬੈ ਵੇ ਰਖਾ ਮੇ ਵਾਹਕ ਦਾ ਕਲ ਨਾ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਕੋਮ ਬੈ ਫਿਤੋ
1: ਮਾਈ ਸਰ
0: ਕੀ ਕੋਲਨ ਮੇ ਸਰ ਤੁਗਾ
1: ਮੇ ਹਮ ਮੇ ਸਰ ਤੋ ਬਾਲਾ ਲੰ ਵੇ ਗੰਗਾ ਸਦ ਮੇਰੇ ਤੇ ਦੋਸ ਨੇ ਮਾਲਮ ਕੋ ਕੋਰੇ
0: ਮੇ ਹਾਰ ਦੇ ਮੇ ਹੁਕਰੂ ਵੀ ਲੈ ਰੇ ਦੋ ਮੇ ਮੇ ਫਰੀ ਰੇ ਕੀ ਤਾ
1: ਨੋਣ ਹਮ ਵਾਸੇ ਕਰਨੇ ਮਾਲਾ ਫਦੇ ਹਮ ਕੋੜ ਕੋ ਬੋ ਹਮ ਜਸਾ ਲੰ ਵੇ
0: ਮਸੇ ਕੇ ਨੇ ਮਾਲਾ ਕੋੜ ਕੋ ਹਮ ਮੇ ਮਜਾ ਕੋਲਮ ਵੇ ਮੇ ਐਸ ਕੇ ਮੇ ਉਲੇ ਨੇ ਦੋ ਜੇ ਮੇਰੇ ਅਗ ਮੇ ਵਾਹ ਕੇ ਮੇ ਸ਼ੋਗ ਮੇ ਦੱਕਣੀ ਮੇ ਮਾਲਾ ਮਤ ਫਰਸਾਰ ਕੁਰਮ ਕੇ ਵਾਹ ਕੇ ਮਿਸ਼ਾਰ ਮੇ ਆਮ ਵਾ ਮਸਲੇ ਮੇ ਮਾਲਾ ਮੇ ਕੁਰਾ ਮੀ ਹੈ ਰੁਲਿਆਸ ਕੇ ਰਾਦੂ ਦਿਨ ਮੁਗੇ ਬਦਲ ਗਾ ਹਿਨ ਤੁਮ ਬੁਮਾ ਕੋ ਅਲਾਨੁ ਦਾ ਦਿਉ ਮੀ ਹੈ ਦੇਵੇ ਨੇ ਕੀ ਹਵਰੇ ਕੇ ਰੱਦ ਦੇ ਗਈ
1: ਅੜਹ ਵਾਰ ਵਾਰ ਕੋ ਦਰ ਅੱਦ ਕਰਨੇ ਗਸ ਤੋ ਏ ਆਮ ਕੋ ਗੇ ਨਾ ਮੇ ਹੋਂ ਬੈਣ ਵਾਣੇ ਅਣ ਮੀ ਹਾ ਕੈਰੇ ਕੋਮਸ ਕਾ ਹਲ ਐਸਨ ਰੰਦੋ ਰੁੜਗਦ ਕੋ ਲਾਫ ਦੇਰ ਕੋ ਲਾਫ ਫੋਣ ਵਾਲਨ ਤਾ ਇਕਮ ਐਗ ਬਦਲ ਗ ਹੀ ਲਾਫ ਮੇ ਹਮ ਇਸ ਚਾਹ ਲਾਫ ਦੇ ਉਮ ਕੇ ਤੇ ਆ ਮ ਦੰ ਹੁਣ ਮੇ ਹੈ ਕਰਨ ਸੇ ਦੇਰ ਇਹ ਹਸਾ ਸੇ ਵਣ ਦਾ ਇਹ ਦੰ ਫਿਲਾ ਵਣ ਗੰ ਦਸ ਵਣ ਦਾ ਕਰਨ ਕੋਰਾ
0: ਇਹ ਨ ਕਮ ਐ ਬਦ ਰੂਮ ਆ ਬਸ ਬਾਰ ਕੰ ਐ ਬਵੇ ਮਲਾ ਮੇ ਕੋਰਾ ਫਰਾਤ ਕੇ ਹਮ ਮੇ ਬਲੀ ਕਸ਼ੀ ਫਰਾਤ ਕਮ ਗਵਾਨ ਮੈਂ ਕਾਲ ਕੰ ਤਤ ਕਾ ਕੁਰ ਮਨ ਲਾ ਕਾ ਅਲਗ ਮੈਨ ਕਾ ਗਿਨ ਫਰ ਕਨ ਵੈ ਗੇ ਗੇ ਫਾ ਕੰ ਤਤ ਕਾ ਕੁਰ ਮੈਂ ਲਾਣ ਕੀ ਨੇ ਬਾਏ ਫਰ ਇਹ ਬ ਵਰ ਗਿਨ ਮਲਾ ਮੈਂ ਕੁਰੇ ਤਾ ਮਰ ਮੈਂ ਕੁਰੇ ਮਾਰ ਗ ਮੈਂ ਬਦਲ ਦੇਣੀ ਹੈ ਰੱਦੂ ਦੇਣੀ
1: ਬਦਲ ਨੋ ਤੇ ਆਲਾ ਨੋ ਲੋ ਕਰਨ ਗ ਮੇਰਾ ਗੜੇ
0: ਨੰਗਲ ਬੁਤ ਕਵਾਨ ਹਮ ਆਲਾ ਨੋ ਦਾ ਦੇਉ ਦੋ ਦੇ ਮੀ ਕੁੜਾ ਖੁਦਿੰ ਗੇ ਮਤ ਕੋਰੇ ਮਿਸ ਪੁਰਾ ਸਾਰੇ ਅਮਲਾ ਮੈਂ ਤੋ ਗੇ ਸਮਾ ਮੇ ਬਾਈ ਫਾਰ ਬੇਲਨ ਵੇਰਿੰ ਇਹ ਗੇ ਤੇਰੇ ਵਾਦੇ ਇਹ ਬਾ ਕੰਕ ਮਾ ਕੋਰ ਮਤ ਲਾਂ ਛੇ ਮੀ ਇਹ ਖੁਦਿੰ ਇਹ ਕਾਲ ਮੁਝ ਤਮ ਤਾ ਕੋ ਰੱਖਾ ਤੇਰੇ ਕੋਰ ਮਾ ਕੋ ਕਾਲ ਕੰਦੇ ਤੇ ਕਾਲ ਗੋ ਮੈਨ ਕੋਰੇ ਵੇਨ
1: ਇਹ ਕੈ ਮੈਂ ਮੋਹਿਮ ਵਾਣੇ ਮੈਂ ਤੋ ਤੋ ਰਨ ਸੂਰਨ ਕੋੜ ਕੋ ਦੇਣ ਨਾ ਹਮ ਕੋ ਦੇਣ ਨਾ ਕੀ ਆਦੇ ਰੋਂ ਖੜਨ ਗਸ ਤੋ ਮਿਸ ਮੋ ਦੇਣ ਨਾ ਕੀ ਕੋ ਬਾ ਕਾ ਦੋ ਮੇ ਕੁਚਕਮ ਦੇਰ ਕੋ ਕਾ ਮੈਂ ਕੁਰੇ ਮੈਂ ਇਹ ਗੈਂ ਇਹ ਕੁਚਾ ਅਸਤੋ ਇਹ ਕੁਰੇ ਬਣੇ ਵਕੇ ਰਾਗਲ ਕਾ ਮੈਂ ਨੋਂ ਕਾ ਮੋੜ ਕਾ ਮੈਂ ਨੋਂ ਕੰ ਇਹ ਬਦਲ ਕਾ ਮੇ ਹੁਣ ਇੱਕ ਕੁਚ ਕਰਨ ਕੁਚ ਕ ਹਿੰ ਹੈ ਕੋ ਕਤ ਤ ਕੁਰੇ ਬਣੇ ਕੇ ਨਾ ਕੰ ਦੋ
0: ਐਮ ਕਲ ਮਾਹੌਲ ਲੈ ਕੇ ਬਿਨਾ ਕੁਰਮ ਵਿਦੋ ਬਈ ਫਰ ਮੇ ਸੋਸ਼ਲ ਮੀਡੀਆ ਗਾ ਮੇ ਹੁਣ ਨਾ ਮਾਲਾ ਮੈਂ ਕੁਰਮ ਫਰਸਾਰ ਕੁਰਮ ਫਦ ਕੰ ਕੰ ਕੰ ਆਮ ਵਾ ਕਮ ਬਰ ਗਿਨਾ ਹਮਾਈ ਵੇ ਮੁੰਦਾ ਅੜੇ ਮੇ ਮੇ ਤੁਰਮ ਦਾ ਮੇ ਕਾਲ ਕੰ ਕੰ ਮੇ ਮੀਤੁਰਵ ਮੁੰਦਾ ਸਾਵਕੀ ਕੋ ਬਾਤ
1: ਮਿਹਾਰ ਪੜਾ ਮੋਨੇ ਫੋਹੇ ਫਿਲਮ ਕਰਨਾ ਵੈਫ ਮੇ ਅਨਨੇ ਅਸਤਾ ਦਾ ਸੋਸ਼ਲ ਮੀਡੀਆ ਦੰ ਮਿਹਾਰ ਕੋ ਮ ਮਹਿਕ ਸਪੈਨ ਵਾ ਇਟਸ ਬੁਨਾ ਦਾ ਫਦ ਹਮ ਐ ਦੰ ਅਮਿਲ ਹਯਾ ਤਾ ਕਿ
0: ਦੋ ਕਲਨ
1: ਦੋ ਕਲਨ ਨੇ ਦਾ ਅਸਤਾ
0: ਫਦ ਕਾਂ ਤਾ ਆਲਗਮੈਂ ਹੁਟੂ ਮ ਜੇ ਨੇ ਆਲਗਮੈਂ ਮੀ ਕਾਲ ਮੀ ਮੀਡੀਆ ਤਕੋ ਗਾ ਮੀ ਕਾਲ ਸੋਸ਼ਲ ਮੀਡੀਆ ਕਾਲ ਵਸੀ ਲਿਤਾ ਗਾ ਮਾ ਬੇਨ ਕੁਰੇ ਵਿਹਸ ਬੜਾ ਕਾ ਹੈ ਮੀ ਹੁਨਾਂ ਹਿੰ ਹਮ ਚੋ ਮਾ ਫਾ ਲਿ ਬੇ ਕਾਲ ਵਾਗ ਤੇ ਮੈਂ ਫਦ ਕਾਂ ਮੇ ਦਿਮਾ ਫਬਤ
1: ਸੋਸ਼ਲ ਮੀਡੀਆ ਮੈਂ ਦੋਰ ਕੋਤਾ ਅਤੇ ਮਿਹਾ ਤਨ ਕ ਨਸੀਬ ਕੋਣ ਨਾ
0: ਹੈ ਕਾ ਮੁੰ ਦੂਰ ਹੈ ਲਵਾਂ ਅਲਗੋ ਮੈਂ ਕੁਰਾਨ ਕੋ ਕਮ ਤੇ
1: ਮੇ ਹਮ ਬੜਾ ਅਹਲ ਵੈਰ ਕੋ ਰੋਂ ਕਰਨ ਕੇ ਬਸ ਪੈਣ ਨ ਕੁਰਾ ਕੋਤਾ ਦੇਂ ਐ ਬਸ ਕਰਨ ਕੇ ਮੈਂ ਮੁਹਿੰਮ ਮਚ ਕੇ ਤਾ ਅਸ ਤੇ ਸੋਸ਼ਲ ਮੀਡੀਆ ਕਾ ਐ ਹਮ ਬੁਣ ਵੇ ਚ ਕੇ ਤੇ ਔਰ ਨ ਨ ਬਤ ਤਾ ਅੰਦਰ ਸੇ ਤਾ
0: ਇਹ ਬੁਣ ਮ ਫੋ ਦੇਂ ਐ ਬੇਰ ਵੀ ਤਾ ਦੋ ਵਾਰ ਬੜਾ ਸ਼ੁਕਰਿਆ ਹੈ ਪ੍ਰੋਗਰਾਮ ਕਾ ਬੈਰ ਨ ਮਾਰਾ ਉਫਾਜ ਬਦਲ ਵੇ ਮੇਂਗੇ
1: ਸ਼ੁਕਰੀਆ ਥੈਂਕ ਯੂ
0: ਮਿਹਰ ਮੈਂ ਤੇ ਅਲਗੋ ਮੈਂ ਸ਼ੋਅ ਨਿਮਾਲਾ ਵਗੂ ਤੁ ਜੇ ਹੇ ਫਾ ਨਿਮਾਲਾ ਫਲਗੋ ਮੈਂ ਦੇ ਵਾਕੀ ਵੇਲਾਨੇ ਅਲਗੋ ਮੈਂ ਦੇ ਮੇਰੇ ਮੇ ਦੇਖੀ ਹਮਾ ਮੁੰਮੀ ਮੁਤਮਾ ਗ ਮੇ ਵਰੰ ਹਮਾ ਆਮ ਮਸਲੇ ਮਿਹਾਰ ਇਬਨਾ ਹੈ ਹਵਰ ਗਿਨੇ ਦੇ ਮਾਵਾ ਮਸਲੇ ਮੁਤਮਾ ਗ ਮੇ ਮਲਾ ਮਾ ਪ੍ਰਸਾਰ ਕੁਰਮ ਗੇ ਮਸਲੇ ਕਿ ਦੇ ਅਲਗੋ ਮੈਂ ਹਮਾ ਹਲੂ ਕੁਰਮ ਇਸ ਮਸੇ ਕੇ ਕੋਰਾ ਮਸਲੇ ਮੇ ਕਦਮ ਮਸਲ ਤਕ ਆਮੇ ਦੋ ਅਲਗੋ ਮੈਂ ਮੇ ਵਾਹਕ ਤੱਕ ਮੁੰਦਾ ਨੇ ਸ਼ੋਗਾ Then mire meti so ni malawa gutu jehe pa mire ni malawa gutu jehe pa argumen ba ki befu na ba dalu ge mara ge na tafat wa hak tak dakka la fe malama ta frasar kurma ki insana ge nafsani tole ko ma shaiti ma gulun tak bade ti ned ve asar tak kura kam ek kama argumen na mi wa hak tak kon hama ge na wa hak tak kon fa hak ge je ten e ki ku din e ki ned ve kan kam ara ga tu ma me de ve sab ve gut kas mi kan e ba fa hak wa kam ane faro ane bay bastau ge sab mi hum buna bay bastau ge sab ege raddu hama dinum ge sab mes bay kala masata de ma wa ka ma de raddu nu di e mi ha rihit ko a hinitu ma ko kur mat lu mun e masala hallu ma hituru bar ka ve gen da ka ma mes sama ni mala me kura mi ha ge kam ara ga tuma bodu me bar ka ve gen da ka ma mes sal go men na ba ka ta kun e gen geje argumen ade sama nikala commerce masale ka behgutu male commerce ara da kuirad korvi anna hafta ga hanikas badal kolum ge umid ga mire ge shoni mala pe me kivelani mire ge show invest produce kuri aishat nasim ufeddi aishat nasim de mire ge show fonum ga technical go tu argumen na e hitir vedini adun rami salm ge studio en shafi de mige turun technical e hitire ki habiba ai na be pne samara ama rakha ter de khange dum argumen mire ge show sni mala pe me kivelani mi higgam ri tlawa assalamu alaikum